0: माता दी ए भेंट तुसी ऊषा मंगेशकर दी आवाज़ विच सुन रहे सी। हुण पेशे वार्ता, अज दे बच्चे अते वीडियो खेडा, ते वार्ताकार ने निर्मल रानी।
1: अज कल मोबाइल ते वीडियो गेम्स खेलन दा सिलसिला चल रहा है, चाहे वह बच्चे वड्डे होण, इत्थों तक कि बजुर्ग क्यों ना होण, ज़्यादातर वक्त मोबाइल ते गेम्स खेलन ते ही बिता देंदे हन। लोग सोचन लग दे हन कि अपना टाइम मोबाइल ते गेम्स खेड के ही बिताइए। बच्चे अते वीडियो गेम दा रिश्ता अज दे समय विच बहुत गहरा हो गया है। लोग ये समझन लग पे हन कि मोबाइल दे बिना कोई भी काम संभव नहीं है। अज दे समय विच मोबाइल फोन साडे जीवन दा अहम हिस्सा बन गया है। अजकल लोकां नूं सारे जरूरी काम मोबाइल ते ही संभालदे हन। वैसे व्यस्त तो व्यस्त इंसान भी फोन इस्तेमाल करन वास्ते वक्त निकाल लैंदा है। जेकर तुसी खाली हो तां इह तुहाडा वधिया वक्त बिताउण दा जरिया बन जांदा है। मोबाइल फोन दे बिना लोग अपनी दिनचर्या दी कल्पना भी नहीं करदे। संचार दा हरमन प्यारा साधन मोबाइल फोन, जिसनूं सैल फोन भी कहिंदे हन, वर्तमान संसार विच संचार दा सब तों हरमन प्यारा साधन बन गया है। अज तुसी भावें किते भी होवो, तुहानूं इधर उधर कोई ना कोई सैल फोन उत्ते गल्लां करदा दिस पवेगा, जां घट्टो घट किसी दी जेब जां पर्स विच मोबाइल दी घंटी वाजी जरूर सुन पेगी। पर अज इह अजिही जरूरत दी चीज बन गई है। मोबाइल फोन दे आन नाल साडे जीवन विच बहुत वड्डी तब्दीली आई है, पर इस दी बलोड़ी वरतों विच भी बहुत ज्यादा वाधा होया। वाहन चलांदे समय मोबाइल दी वरतों आम गल है। बच्चियां ते वीडियो गेमां दे माड़े प्रभाव पैंदे जा रहे हन। उन्हां दी सेहत, पढ़ाई अते व्यवहार ते माड़ा असर पैंदा है। इस कारण अखां कमजोर हो सकदियां हन, सुभा चिड़चिड़ा हो सकदा है अते बच्चे परिवार तों दूर हो सकदे हन, मानसिक तनाव जां गेमिंग लत दा शिकार हो सकते हैं, नींद की समस्या हो सकती है। लगातार गेमां खेडण नाल दिमाग विच डोपामाइन दा पद्धर वध जांदा है, जिस नाल बच्चे इसते आदी हो जांदे हन अते गेम ना मिलन ते गुस्सा जां रोना शुरू कर दिंदे हन। जिवें कि असीं अपने बच्चियां अते किशोरां नूं वीडियो गेमां खेडण लई स्क्रीनां दी वरतों ज्यादा करके देखदे हां, ते बहुत सारे मापे सोचते हैं कि बच्चों का मोबाइल दिखना बहुत हो गया है। लोग डिजिटल स्क्रीन वाल घूरते रहते हैं तो बहुत ज्यादा समा बिता रहे हैं, पर जो थोड़े तो बच्चे दिन भर होमवर्क करन तो बाद ठीक है, जेकर वह अपने दोस्तों नाल कुछ घंटे गेम विच बिताते हैं तो जो वीडियो गेम की जिंदगी असल जिंदगी के समय नूं परिवार अते दोस्तों नाल बदल दिंदी है, ता कि यह नशे की निशानी है। क्यों लगती है गेम्स की लत? सधारण दिखाई देने वाली गेम इस तों प्राप्त आनंद नूं महसूस कर ली नशे का रूप ले लैंदियां हन। बच्चे आसान बोरिंग गेम्स नहीं खेडना चाहते, वह गेम्स से ज्यादा ध्यान देंदे हन जो चुनौतियां नूं स्वीकार करके प्राप्ति की मंग करदियां हन। थोड़े समय की वर्चुअल प्राप्ति उन्होंने एक मिशन का हिस्सा होने का एहसास कराती है, जिस नूं वह उत्सुकता नाल खेडते रहिंदे हन। गुरदासपुर दे एक बच्चे ने ऑनलाइन गेम खेड अपने परिवार दे कई हजार रुपए उड़ा दिते। बच्चे दी माता ने दस्या कि उसका पुत्र पिछले 3-4 महीनों तो ऑनलाइन गेम खेड रहा सी। बच्चे रवायती खेडां नूं छड्ड मोबाइल गेमां वल ज्यादा ध्यान दे रहे हन, जिस करके उन्हां दा आर्थिक अते शरीरक नुकसान भी झलना पै रहा है। जदों परिवार नूं इस बारे पता लगा तां परिवार दे होश उड़ गए। बच्चा अपने पिता दी जेब विच पैसे चोरी कर गेम लई ऑनलाइन रिचार्ज करवांदा सी। ऑनलाइन गेम दी लत ने बच्चे नूं चोर भी बना दिता है। इस मामले संबंधी एक होर बच्चे दी माता ने दस्या कि उसका पुत्र 6वीं जमात विच पढ़ रहा है अते पिछले कई महीनों तो ऑनलाइन गेम खेड रहा सी अते पहला उन्हां कोलों 100 तों 200 रुपए रिचार्ज करवाण लई मंगदा सी। फिर उसकी ये लत बद्दी चली गई अते शुरुआत विच 500 रुपए अपने पापा दी जेब विचों कढ़ने शुरू कीते। बाद विच ये पैसे वधदे गए अते एक दिन उसने 18,000 रुपए की चोरी कीती, जिसके बाद उन्हां वल्लों इसकी जांच कीती तां उन्हां दा बेटा ही चोरी कर गेम लई रिचार्ज करवांदा सी। मौजूदा समय विच बच्चे ऑनलाइन गेमिंग दा शिकार तां हो ही रहे हन। बच्चे अपने मापियां दे उल्ट काम करन नूं तरजीह दिंदे हन। ਜੇਕਰ ਬੱਚਿਆਂ ਨੂੰ ਗੇਮ ਖੇਡਣ ਤੋਂ ਰੋਕਿਆ ਜਾ ਰਿਹਾ ਹੈ ਤਾਂ ਉਹ ਹਿੰਸਕ ਹੁੰਦੇ ਜਾ ਰਹੇ ਹਨ। ਬੱਚੇ ਇਹਨਾਂ ਖੇਡਾਂ ਦੇ ਆਦੀ ਹੋਣ ਕਾਰਨ ਹਮਲਾਵਰ ਹੋ ਜਾਂਦੇ ਹਨ, ਆਪਣੀਆਂ ਭਾਵਨਾਵਾਂ ਤੇ ਉਹਨਾਂ ਦਾ ਕੰਟਰੋਲ ਖਤਮ ਹੋ ਜਾਂਦਾ ਹੈ, ਚੰਗੇ ਮਾੜੇ ਦੀ ਪਛਾਣ ਨਹੀਂ ਕਰ ਸਕਦੇ। ਖੇਡਾਂ ਦੇ ਨਾਇਕ ਐਕਸ਼ਨ ਅਕਸਰ ਹਿੰਸਾ ਨਾਲ ਭਰੇ ਹੁੰਦੇ ਹਨ। ਅਜਿਹੇ ਚ ਮਾਤਾ ਪਿਤਾ ਬੱਚਿਆਂ ਨੂੰ ਗੇਮਸ ਖੇਡਣ ਤੋਂ ਰੋਕਦੇ ਹਨ ਤਾਂ ਉਹ ਖੁਦ ਦੀ ਜਾਨ ਦੇਣ ਦੀ ਸੋਚਦੇ ਹਨ ਤੇ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ, ਇੱਥੋਂ ਤੱਕ ਕਿ ਮਾਰਨ ਦੀ ਵੀ ਸੋਚਦੇ ਹਨ। ਇਸ ਦਾ ਵੱਡਾ ਕਾਰਨ ਇਹ ਵੀ ਦੱਸਿਆ ਜਾਂਦਾ ਹੈ ਕਿ ਕਈ ਵਾਰ ਘਰ ਦੇ ਵੱਡੇ ਲੋਕ ਵੀ ਇਸ ਤਰ੍ਹਾਂ ਦੀਆਂ ਗੇਮਸ ਖੇਡਦੇ ਹਨ। ਬੱਚੇ ਜਦੋਂ ਉਹਨਾਂ ਨੂੰ ਅਜਿਹਾ ਕਰਦੇ ਦੇਖਦੇ ਹਨ ਤਾਂ ਉਹ ਵੀ ਇਹਨਾਂ ਖੇਡਾਂ ਨੂੰ ਖੇਡਣਾ ਚਾਹੁੰਦੇ ਹਨ, ਪਹਿਲਾਂ ਲੁਕ ਲੁਕ ਕੇ ਫਿਰ ਖੁੱਲਿਆ। ਮਾਤਾ ਪਿਤਾ ਦੀ ਅਣਦੇਖੀ ਵੀ ਵੱਡਾ ਕਾਰਨ ਹੈ। ਅੱਜ ਕੱਲ ਦੀਆਂ ਗੇਮਾਂ ਵੀ ਕਾਫੀ ਹਮਲਾਵਰ ਹੁੰਦੀਆਂ ਜਾਂਦੀਆਂ ਹਨ। ਜੋ ਬੱਚਾ ਇਸ ਨੂੰ ਖੇਡਦਾ ਹੈ ਉਹ ਰਿਐਲਿਟੀ ਅਤੇ ਵਰਚੁਅਲ ਦੁਨੀਆਂ ਦਰਮਿਆਨ ਫਰਕ ਨਹੀਂ ਕਰ ਸਕਦਾ ਅਤੇ ਖੁਦ ਨੂੰ ਉਸ ਵਰਚੁਅਲ ਦੁਨੀਆਂ ਦਾ ਹੀ ਹਿੱਸਾ ਮੰਨ ਲੈਂਦਾ ਹੈ। ਇਸੇ ਲਈ ਮਾਂ ਬਾਪ, ਖਾਣ ਪੀਣ, ਲਾਈਫ ਸਟਾਈਲ ਅਤੇ ਦੋਸਤ ਜ਼ਿੰਮੇਦਾਰ ਹਨ। ਇੱਕ ਪਾਸੇ ਤਾਂ ਅਸੀਂ ਮੰਗ ਕਰਦੇ ਹਾਂ ਕਿ ਬੱਚਿਆਂ ਨੂੰ ਅਜਿਹੀਆਂ ਗੱਲਾਂ ਤੋਂ ਦੂਰ ਰੱਖੋ ਜੋ ਉਹਨਾਂ ਨੂੰ ਹਿੰਸਕ ਬਣਾਉਂਦੀਆਂ ਹਨ, ਪਰ ਵਪਾਰ ਅਤੇ ਬਾਜ਼ਾਰ ਨੂੰ ਦੇਖੋ ਕਿ ਉਹ ਬੱਚਿਆਂ ਨੂੰ ਅਜਿਹੇ ਖਿਡੌਣੇ ਅਤੇ ਆਨਲਾਈਨ ਖੇਡਾਂ ਉਪਲਬਧ ਕਰਵਾਉਂਦਾ ਹੈ ਜੋ ਵੱਧ ਤੋਂ ਵੱਧ ਹਿੰਸਾ ਨਾਲ ਭਰੇ ਹੁੰਦੇ ਹਨ। ਹਿੰਸਕ ਵਿਵਹਾਰ ਬੱਚਿਆਂ ਦੇ ਦਿਮਾਗ ਦੀ ਲਾਈਫ ਨੂੰ ਪੂਰੀ ਤਰ੍ਹਾਂ ਖਤਮ ਕਰ ਸਕਦਾ ਹੈ। ਸਿੰਗਲ ਪਰਿਵਾਰਾਂ ਵਿੱਚ ਮਾਪੇ ਇੰਨੇ ਰੁੱਝੇ ਹੁੰਦੇ ਹਨ ਕਿ ਉਹਨਾਂ ਕੋਲ ਬੱਚਿਆਂ ਨਾਲ ਗੱਲ ਕਰਨ ਦਾ ਜ਼ਿਆਦਾ ਸਮਾਂ ਨਹੀਂ ਹੁੰਦਾ। ਉਹ ਅਕਸਰ ਇਸ ਗੱਲ ਤੇ ਵੀ ਨਜ਼ਰ ਨਹੀਂ ਰੱਖ ਸਕਦੇ ਕਿ ਬੱਚੇ ਕੀ ਕਰ ਰਹੇ ਹਨ, ਕੀ ਖੇਡ ਰਹੇ ਹਨ, ਉਹਨਾਂ ਦੇ ਦੋਸਤ ਕਿਹੜੇ ਕਿਹੜੇ ਹਨ। ਦੋਸਤਾਂ ਨਾਲ ਵੀ ਬੱਚੇ ਗੇਮਸ ਦਾ ਨਸ਼ਾ ਅੱਜ ਕੱਲ ਦੇ ਬੱਚਿਆਂ ਨੂੰ ਇੰਨਾ ਚੜ ਗਿਆ ਹੈ ਕਿ ਆਸ ਪਾਸ ਦੀ ਦੁਨੀਆਂ ਨੂੰ ਹੀ ਭੁੱਲਦੇ ਜਾ ਰਹੇ ਹਨ ਤੇ ਗੇਮਸ ਕਿਸ ਤਰ੍ਹਾਂ ਬੱਚਿਆਂ ਦੀ ਹੈਲਥ ਨੂੰ ਖਰਾਬ ਕਰ ਰਹੀਆਂ ਹਨ। ਜਿਹੜੇ ਬੱਚੇ ਮੋਬਾਈਲ ਜ਼ਿਆਦਾ ਦੇਖਦੇ ਹਨ ਉਹਨਾਂ ਬੱਚਿਆਂ ਵਿੱਚ ਅੱਜ ਕੱਲ ਆਟਿਜ਼ਮ ਸਪੈਕਟ੍ਰਸ ਡਿਸਆਰਡਰ ਨਾਮਕ ਬਿਮਾਰੀ ਦੀ ਸਮੱਸਿਆ ਦੇਖਣ ਲਈ ਮਿਲ ਰਹੀ ਹੈ। ਇਸ ਪ੍ਰੋਬਲਮ ਵਿੱਚ ਵੀ ਬੱਚਾ ਆਪਣੀ ਹੀ ਧੁਨ ਵਿੱਚ ਖੋਇਆ ਰਹਿੰਦਾ ਹੈ, ਬੁਲਾਉਣ ਤੇ ਸੁਣਦਾ ਨਹੀਂ ਅਤੇ ਬੱਚੇ ਜਲਦੀ ਬੋਲ ਨਹੀਂ ਪਾਉਂਦੇ, ਲੇਟ ਬੋਲਦੇ ਹਨ। ਅੱਜ ਕੱਲ੍ਹ ਮਾਵਾਂ ਬੱਚਾ ਜਿਸ ਤਰ੍ਹਾਂ ਹੀ ਰੋਣ ਲੱਗਦਾ ਹੈ ਤੇ ਘਰ ਦੇ ਕੰਮਾਂ ਨੂੰ ਨਿਪਟਾਉਣ ਦੇ ਚੱਕਰ ਵਿੱਚ ਮੋਬਾਈਲ ਬੱਚੇ ਦੇ ਹੱਥ ਵਿੱਚ ਫੜਾ ਦਿੰਦੀਆਂ ਹਨ। ਇਸ ਤਰ੍ਹਾਂ ਹੀ ਬੱਚਿਆਂ ਨੂੰ ਫੋਨ ਦੀ ਲੱਤ ਲੱਗ ਜਾਂਦੀ ਹੈ। ਮੋਬਾਈਲ ਤੇ ਨਿਕਲਣ ਵਾਲੀਆਂ ਰੇਡੀਏਸ਼ਨ ਕਿੰਨੀਆਂ ਖਤਰਨਾਕ ਹੁੰਦੀਆਂ ਹਨ ਤੁਸੀਂ ਖੁਦ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ 24 ਘੰਟੇ ਸਾਡੇ ਤੇ ਸਾਡੇ ਬੱਚਿਆਂ ਨਾਲ ਰਹਿਣ ਵਾਲਾ ਮੋਬਾਈਲ ਕਿੰਨਾ ਖਤਰਨਾਕ ਹੈ। ਬੱਚਿਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਦੂਰ ਰੱਖਣਾ ਚਾਹੀਦਾ ਹੈ। ਬਹੁਤ ਸਾਰੇ ਬੱਚੇ ਅਤੇ ਕਿਸ਼ੋਰ ਵੀਡੀਓ ਗੇਮਾਂ ਖੇਡਣਾ ਪਸੰਦ ਕਰਦੇ ਹਨ, ਲੇਕਿਨ ਅਸੀਂ ਇਹਨਾਂ ਦੇ ਬਾਰੇ ਵਿੱਚ ਨੁਕਸਾਨ ਜ਼ਿਆਦਾ ਸੁਣਦੇ ਆ ਰਹੇ ਹਾਂ। ਹਰੇਕ ਚੀਜ਼ ਦੇ ਦੋ ਪਹਿਲੂ ਹੁੰਦੇ ਹਨ, ਇੱਕ ਚੰਗਾ ਤੇ ਇੱਕ ਬੁਰਾ, ਲੇਕਿਨ ਠੀਕ ਸਮੇਂ ਅਤੇ ਠੀਕ ਤਰੀਕੇ ਨਾਲ ਵੀਡੀਓ ਗੇਮ ਖੇਡਣ ਮਾਨਸਿਕ ਤਣਾਅ ਸਮੱਸਿਆ ਦਾ ਸਮਾਧਾਨ ਇਕਾਗਰਤਾ ਵਿੱਚ ਸੁਧਾਰ ਹੁੰਦਾ ਹੈ। ਇਹ ਤਣਾਅ ਘੱਟ ਕਰਨ ਦਾ ਨਿਰਣੇ ਲੈਣ, ਮਲਟੀਪਲੇਅਰ ਗੇਮਸ ਸਮਾਜਿਕ ਜੜਾ ਵਧਾਉਣ ਵਿੱਚ ਮਦਦ ਕਰਦੇ ਹਨ। ਗੇਮ ਦੇ ਦੌਰਾਨ ਇਕਾਗਰਤਾ ਅਤੇ ਯਾਦਾਸ਼ਤ ਜ਼ਿਆਦਾ ਬਿਹਤਰ ਹੋ ਜਾਂਦੀ ਹੈ ਕਿਉਂਕਿ ਪੂਰਾ ਫੋਕਸ ਅਤੇ ਧਿਆਨ ਗੇਮ ਵੱਲ ਬਣਿਆ ਰਹਿੰਦਾ ਹੈ। ਕਈ ਗੇਮਾਂ ਵਿੱਚ ਪਹੇਲੀਆਂ ਅਤੇ ਰਣਨੀਤਿਕ ਚੁਣੌਤੀਆਂ ਨੂੰ ਸੁਲਝਾਉਣਾ ਹੁੰਦਾ ਹੈ ਜਿਸ ਨਾਲ ਦਿਮਾਗ ਦੀ ਲਾਜ਼ੀਕਲ ਸਮਝ ਮਜ਼ਬੂਤ ਹੁੰਦੀ ਹੈ। ਸਕਰੀਨ ਤੇ ਚੱਲ ਰਹੀਆਂ ਗਤੀਵਿਧੀਆਂ ਅਤੇ ਹੱਥਾਂ ਦੇ ਮੂਵਮੈਂਟ ਵਿੱਚ ਤਾਲਮੇਲ ਬਿਹਤਰ ਹੁੰਦਾ ਹੈ। ਮਲਟੀਪਲੇਅਰ ਗੇਮਸ ਅਤੇ ਦੋਸਤਾਂ ਦੇ ਨਾਲ ਜੁੜਨ ਅਤੇ ਟੀਮ ਵਰਕ ਸਿੱਖਣ ਦਾ ਸ਼ਾਨਦਾਰ ਜ਼ਰੀਆ ਹੈ। ਕਈ ਇਸ ਤਰ੍ਹਾਂ ਦੇ ਗੇਮਸ ਹਨ ਜਿਹੜੇ ਇਤਿਹਾਸ, ਭੂਗੋਲ ਅਤੇ ਵਿਗਿਆਨ ਦੇ ਨਾਲ ਜੁੜੀ ਜਾਣਕਾਰੀਆਂ ਨੂੰ ਮਨੋਰੰਜਕ ਤਰੀਕੇ ਨਾਲ ਸਿਖਾਉਂਦੇ ਹਨ। ਵੀਡੀਓ ਗੇਮਸ ਖੇਡਣ ਨਾਲ ਦਿਮਾਗ ਤੇਜ਼ ਹੁੰਦਾ ਹੈ, ਤਣਾਅ ਘੱਟ ਹੁੰਦਾ ਹੈ, ਸਮੱਸਿਆ ਹੱਲ ਕਰਨ ਦੇ ਹੁਨਰ ਵਿੱਚ ਸੁਧਾਰ ਹੁੰਦਾ ਹੈ ਅਤੇ ਫੈਸਲੇ ਲੈਣ ਦੀ ਸਮਰੱਥਾ ਵੱਧਦੀ ਹੈ। ਦਿਮਾਗ ਦੀ ਕਾਰਜ ਪ੍ਰਣਾਲੀ ਵਿੱਚ ਸੁਧਾਰ ਹੁੰਦਾ ਹੈ ਅਤੇ ਤੇਜ਼ ਫੈਸਲੇ ਲੈਣਾ ਅਤੇ ਵਿਅਕਤੀ ਦੀ ਪ੍ਰਤੀਕਿਰਿਆ ਦਾ ਸਮਾਂ ਤੇਜ਼ ਹੁੰਦਾ ਹੈ। ਉਹ ਜ਼ਿੰਦਗੀ ਵੀ ਤੇਜ਼ੀ ਨਾਲ ਫੈਸਲੇ ਲੈਣ ਦੇ ਯੋਗ ਬਣਦੇ ਹਨ। ਵੀਡੀਓ ਗੇਮਸ ਖਿਡਾਰੀਆਂ ਨੂੰ ਇੱਕੋ ਸਮੇਂ ਕਈ ਚੀਜ਼ਾਂ ਤੇ ਧਿਆਨ ਦੇਣ ਲਈ ਪ੍ਰੇਰਿਤ ਕਰਦੀਆਂ ਹਨ। ਇਸ ਨਾਲ ਯਾਦਾਸ਼ਤ ਮਜ਼ਬੂਤ ਹੁੰਦੀ ਹੈ ਅਤੇ ਰਚਨਾਤਮਕਤਾ ਨੂੰ ਬੜਾਵਾ ਮਿਲਦਾ ਹੈ। ਇੱਕ ਸੀਮਿਤ ਸਮੇਂ ਤੱਕ ਗੇਮਿੰਗ ਕਰਨਾ ਨਾਲ ਦਿਮਾਗ ਨੂੰ ਤਾਜ਼ਗੀ ਮਿਲਦੀ ਹੈ ਅਤੇ ਦਿਨ ਭਰ ਦਾ ਤਣਾਅ ਤੇ ਚਿੰਤਾ ਘੱਟ ਹੋ ਸਕਦੀ ਹੈ। ਇਹ ਮਨੋਰੰਜਨ ਦਾ ਇੱਕ ਵਧੀਆ ਸਾਧਨ ਹੈ ਜੋ ਖੁਸ਼ੀ ਦਾ ਅਹਿਸਾਸ ਕਰਵਾਉਂਦਾ ਹੈ। ਮਲਟੀਪਲੇਅਰ ਅਤੇ ਆਨਲਾਈਨ ਗੇਮਸ ਖੇਡਣ ਨਾਲ ਦੂਜਿਆਂ ਨਾਲ ਮਿਲ ਕੇ ਕੰਮ ਕਰਨ ਅਤੇ ਸਹਿਯੋਗ ਦੀ ਭਾਵਨਾ ਪੈਦਾ ਹੁੰਦੀ ਹੈ। ਵਿਦੇਸ਼ੀ ਭਾਸ਼ਾਵਾਂ ਦੇ ਖਿਡਾਰੀਆਂ ਨਾਲ ਗੱਲਬਾਤ ਕਰਨ ਅਤੇ ਗੇਮ ਦੀ ਕਹਾਣੀ ਨੂੰ ਸਮਝਣ ਨਾਲ ਨਵੀਆਂ ਭਾਸ਼ਾਵਾਂ ਸਿੱਖਣ ਵਿੱਚ ਵੀ ਮਦਦ ਮਿਲਦੀ ਹੈ। ਕਈ ਅਧਿਐਨਾਂ ਵਿੱਚ ਮੰਨਿਆ ਗਿਆ ਹੈ ਕਿ ਸੀਮਤ ਸਮੇਂ ਤੱਕ ਐਕਸ਼ਨ ਗੇਮਸ ਖੇਡਣ ਨਾਲ ਅੱਖਾਂ ਅਤੇ ਹੱਥਾਂ ਦਾ ਤਾਲਮੇਲ ਬਿਹਤਰ ਹੁੰਦਾ ਹੈ ਅਤੇ ਨਜ਼ਰ ਵਿੱਚ ਸੁਧਾਰ ਹੋ ਸਕਦਾ ਹੈ। ਵੀਡੀਓ ਗੇਮ ਦੇ ਫਾਇਦੇ ਉਦੋਂ ਹੀ ਮਿਲਦੇ ਹਨ ਜਦੋਂ ਇਹਨਾਂ ਨੂੰ ਇੱਕ ਸੀਮਤ ਸਮੇਂ ਤੱਕ ਸ਼ੌਕ ਦੇ ਰੂਪ ਵਿੱਚ ਖੇਡਿਆ ਜਾਵੇ, ਨਾ ਕਿ ਲੱਤ ਦੇ ਰੂਪ ਵਿੱਚ, ਕਿਉਂਕਿ ਅਤੀ ਹਰੇਕ ਚੀਜ਼ ਦੀ ਬੁਰੀ ਹੁੰਦੀ ਹੈ।
0: ਹੁਣੇ ਤੁਸੀਂ ਸੁਣ ਰਹੇ ਸੀ ਨਿਰਮਲ ਰਾਣੀ ਦੀ ਵਾਰਤਾ, ਅੱਜ ਦੇ ਬੱਚੇ ਅਤੇ ਵੀਡੀਓ ਖੇਡਾਂ। ਹੁਣ ਸੁਣਦੇ ਹਾਂ ਸੁਦੇਸ਼ ਕੁਮਾਰੀ ਦੀ ਆਵਾਜ਼ ਵਿੱਚ ਮਾਤਾ ਦੀ ਇਹ ਪੇਂਟ। ਦਰ ਤੇ ਸਵਾਲੀ ਖੜਿਆ, ਮੈਂ ਗੱਲ ਪਾ ਕੇ ਲਾਲ ਚੁੰਨੀਆਂ।